ਮਿੰਟ ਦੋਸਾ ਸਿਗਰੀ ਵੀ ਮੈਂ ਤਾਂ ਕੀ ਵਿਸਵਾਸ ਮੈਂ ਕਿਹੜਾ ਪਰ ਵਿਚਾਈ ਮੋਮੈਂਟ ਪਰ ਮੈਂ ਕੋਮੀ ਬਾਈ ਰਿਪਸਾ ਲੋ ਕੇ ਦੀ ਆ ਕਿ ਤੇ ਬਿਤਰੇ ਸਪਨੋਸ ਕੀ ਕਿ ਤਿੰਗ ਰਿਬਾ